ਕਿੰਨੇ ਉਪਕਾਰ ਹਨ ਤੇਰੇ ਉੱਤੇ ਐ ਗੁਰਸਿੱਖ, ਕਦੀ ਤੂੰ ਕਲਗੀਧਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ? ਅੱਜ ਗੁਰੂ ਰਾਮਦਾਸ ਆਪਣੇ ਗੁਰੂ ਦਾ ਸ਼ੁਕਰਾਨਾ ਅਦਾ ਕਰ ਰਹੇ ਹਨ, ਆਪਣੇ ਆਪ ਨੂੰ ਕੀੜਾ ਦੱਸ ਰਹੇ ਹਨ, ਤੂੰ ਕਿਤਨਾ ਕੁ ਸ਼ੁਕਰਾਨਾ ਅਦਾ ਕਰਨਾ ਹੈ? ਹਜ਼ੂਰ ਆਖਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰੂ

क्यों देखा हर दर्श तुम्हारा, जिन प्रीत लाई सो जानता हमरे मन।

ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੇਲੇ ਕਬੂ ਆਪਣੀ ਕਿਰਪਾ ਦਾ ਹਮਰੇ ਔਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੇ ਹਰ ਭਾਵੇ ਹਮ ਅਪਰਾਧੀ ਰਾਖੇ ਗੁਰਸੰਗ ਦੇ ਉਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਾ।

ਇੱਕ ਵਾਰੀ ਇਸ ਪੰਕਤੀ ਨੂੰ ਸਾਰੇ ਜਾਣੇ ਗਾਓ। ਛੱਡਾ ਡੇਰਾ ਇਹ ਨਹੀਂ ਜਹਾਂ ਡੇਰਾ ਤੈ ਜਾਣ।

ਆਪ ਜੀ ਨੇ ਬਾਣੀ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਇੱਕ ਲਫ਼ਜ਼ ਬਹੁਤ ਦਫ਼ਾ ਸੁਣਿਆ ਹੋਏਗਾ, ਨਿੱਜ ਘਰ। ਨਿੱਜ ਘਰ ਬਾਣੀ ਚ ਆਉਂਦਾ ਹੈ ਨਾ। ਗੁਰੂ ਮਹਾਰਾਜ ਕਹਿੰਦੇ ਹਨ, ਜਿਤਨੀ ਦੇਰ ਤੱਕ ਤੂੰ ਆਪਣੇ ਨਿੱਜ ਘਰ ਦੇ ਵਿੱਚ ਨਹੀਂ ਚਲ ਜਾਂਦਾ, ਜਿਹੜਾ ਤੇਰਾ ਆਪਣਾ ਘਰ ਅਸਲ ਘਰ, ਉਤਨੀ ਦੇਰ ਤੱਕ ਤੂੰ ਬੇਘਰਾਂ ਹੈ। ਬੇਸ਼ੱਕ ਤੇਰੇ ਪਾਸ ਘਰ ਹੈ ਵੀ, ਤਾਂ ਵੀ ਇਹ ਘਰ ਤੇਰਾ ਨਹੀਂ, ਇਹ ਘਰ ਨਹੀਂ। ਗੁਰੂ ਮਹਾਰਾਜ ਜੀ ਦੀ ਬਾਣੀ ਦਾ ਇਹ ਜਿਹੜਾ ਸੁਨੇਹਾ ਹੈ, ਇਹ ਜਿਹੜਾ ਮੈਸੇਜ ਹੈ, ਇਹ ਜਿਹੜੀ ਮਤ ਹੈ ਕਿ ਇਨਸਾਨ ਤੇਰੀ ਜ਼ਿੰਦਗੀ ਨੇ ਉਸ ਦਿਨ ਪੂਰਨ ਤੌਰ ਤੇ ਸਕੂਨ ਔਰ ਸੁੱਖ ਦੇ ਵਿੱਚ ਪਹੁੰਚਣਾ ਹੈ ਜਿਸ ਦਿਨ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਗਿਆ। ਕੀਰਤਨ ਸੋਹਲੇ ਦਾ ਪਾਠ ਅਸੀਂ ਰੋਜ਼ ਕਰਦੇ ਹਾਂ, ਸੋਹਲੇ ਦੀ ਬਾਣੀ ਦੇ ਵਿੱਚ ਅਸੀਂ ਇਹ ਪੰਕਤੀ ਵੀ ਰੋਜ਼ ਪੜ੍ਹਦੇ ਹਾਂ। ਪੰਕਤੀ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਅਸੀਂ ਪੰਕਤੀ ਪੜ੍ਹ ਜਾਂਦੇ ਹਾਂ ਨਿੱਜ ਘਰ ਨੂੰ ਪ੍ਰਾਪਤ ਕਰਨ ਦੀ, ਨਾ ਤੇ ਅੰਦਰ ਕੋਈ ਖਾਹਿਸ਼ ਪੈਦਾ ਹੁੰਦੀ ਹੈ ਤੇ ਨਾ ਹੀ ਉਹ ਚੀਜ਼ ਸਾਡੇ ਵਾਸਤੇ ਕੋਈ ਖਾਸ ਇਸ਼ੂ ਬਣਦੀ ਹੈ ਕਿ ਮੈਂ ਆਪਣੇ ਇਸ ਗੁਰੂ ਬਾਬਾ ਜੀ ਦੇ ਵਚਨ ਚ ਜੋ ਆਪਣੇ ਨਿੱਜ ਘਰ ਨੂੰ ਲੱਭਣ ਨੂੰ ਆਖਿਆ ਜਾ ਰਿਹਾ ਹੈ ਉਸ ਨਿੱਜ ਘਰ ਨੂੰ ਵੀ ਲੱਭਣਾ ਹੈ। ਪਰ ਅਸੀਂ ਪੜ੍ਹ ਰੋਜ਼ ਜਾਂਦੇ ਹਾਂ, ਇਹੀ ਕਾਰਨ ਹੈ ਕਿ ਗੁਰਬਾਣੀ ਸਿਰਫ ਇੱਕ ਪੜ੍ਹਨ ਤੱਕ ਰਹਿ ਗਈ ਹੈ, ਜੋ ਇਸਦੀ ਅਸਲ ਸਾਇੰਸ ਹੈ ਉਸ ਵੱਲ ਅਸੀਂ ਕਦਮ ਨਹੀਂ ਉਠਾਏ, ਆਪਣੀਆਂ ਜ਼ਿੰਦਗੀਆਂ ਨੂੰ ਉੱਧਰ ਤੋਰਿਆ ਨਹੀਂ। ਹੁਣ ਪੰਕਤੀ ਰੋਜ਼ਾਨਾ ਜਿਹੜੀ ਫੈਮਿਲੀਅਰ ਹੈ, ਅਸੀਂ ਪੜ੍ਹਦੇ ਹਾਂ। ਮਹਾਰਾਜ ਜੀ ਕਹਿੰਦੇ ਹਨ

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲਾਂ ਹੀ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ, ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ ਨਾ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਘਰ ਮੰਨੀ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਗੋ ਫੇਰਾ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਪਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਦਾ ਅਕ ਕਰਨਾ ਪਏਗਾ ਥੋੜਾ ਥੋੜਾ ਨਾਲ ਨਾਲ। ਕਹਿੰਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿਨ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹਿਨ ਡੇਰਾ ਤਹਿ ਜਾਨ। ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਆ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ, ਗੁਰ ਕੇ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਰਾਹੀਂ ਉਸਦੀ ਪਛਾਣ ਆਣੀ ਹੈ ਜਦੋਂ ਸ਼ਬਦਾਂ ਦੀ ਅਸੀਂ ਵਿਚਾਰ ਕਰਾਂਗੇ। ਫਿਰ ਕਹਿੰਦੇ ਹਨ ਆ ਡੇਰਾ ਕੋ ਸ਼ਰਮ ਕਰ ਘਾਲੇ, ਆ ਜਿਹੜੇ ਇੱਥੇ ਦੇ ਡੇਰੇ ਹਨ ਸਾਡੇ ਜੋ ਘਰ ਹਨ, ਇਹਨਾਂ ਦੇ ਵਾਸਤੇ ਅਸੀਂ ਇਤਨੀ ਮਿਹਨਤ ਕਰਦੇ ਹਾਂ, ਇਤਨੀ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ, ਇਤਨੀ ਮਿਹਨਤ ਮੁਸ਼ਕਤ ਕਰਦੇ ਹਾਂ, ਜਾਂ ਕਾ ਤਸੂ ਨਹੀਂ ਸੰਗ ਚਾਲੇ, ਜਿਸ ਦਾ ਕੱਖ ਵੀ ਨਾਲ ਨਹੀਂ ਜਾਣਾ। ਯਾ ਡੇਰਾ ਕੋ ਸ਼ਰਮ ਕਰ ਘਾਲੇ, ਜਾਂ ਕਾ ਤਸੂ ਨਹੀਂ ਸੰਗ ਚਾਲੇ। ਕਹਿੰਦੇ ਉਹ ਡੇਰਾ ਕੀ ਸੋ ਮਿਤ ਜਾਣੇ, ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ, ਉਸ ਦੀ ਜੋ ਇਨਫੋਰਮੇਸ਼ਨ ਹੈ, ਉਸ ਦਾ ਗਿਆਨ ਜੋ ਹੈ, ਉਸਦੀ ਪ੍ਰਾਪਤੀ ਹੈ, ਉਹ ਉਸਨੂੰ ਹੁੰਦੀ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ, ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ ਹੋਵੇ, ਉਹ ਭਾਗਾਂ ਵਾਲਾ ਹੁੰਦਾ ਹੈ, ਉਸ ਡੇਰੇ ਨੂੰ ਲੱਭਦਾ ਹੈ। ਬਾਕੀ ਇਹਨਾਂ ਹੀ ਡੇਰਿਆਂ ਦੇ ਵਿੱਚ ਖਚਿਤ ਹੋ ਕੇ ਰਹਿ ਜਾਂਦੇ ਹਨ, ਸੋਚਦੇ ਨਹੀਂ ਹਨ। ਅਖੀਰ ਚ ਆਖਦੇ ਹਨ ਡੇਰਾ ਨਿਹਚਲ ਸਾਧ ਸੰਗ ਪਾਇਆ, ਸਾਧੂਆਂ ਦੀ ਸੰਗਤ ਦੇ ਵਿੱਚ ਕਹਿੰਦੇ ਉਹ ਜਿਹੜਾ ਨਿਹਚਲ ਡੇਰਾ ਹੈ ਉਹ ਪਾਇਆ ਜਾਂਦਾ ਹੈ। ਇੱਕ ਦਫਾ ਉਸ ਡੇਰੇ ਨੂੰ, ਉਸ ਨਿੱਜ ਘਰ ਨੂੰ ਇਨਸਾਨ ਪ੍ਰਾਪਤ ਕਰ ਲੈ, ਨਾਨਕ ਤੇ ਜਨ ਨੈਣ ਡੋ ਲਾਇਆ, ਉਹ ਜਨ ਉਹ ਇਨਸਾਨ ਕਦੇ ਵੀ ਫਿਰ ਮੁੜ ਕੇ ਡੋਲਦਾ ਨਹੀਂ ਹੈ, ਕਿਉਂਕਿ ਜਿਸ ਨੂੰ ਆਪਣਾ ਘਰ ਪ੍ਰਾਪਤ ਹੋ ਗਿਆ ਉਸਨੇ ਫਿਰ ਕੀ ਡੋਲਣਾ ਹੋਇਆ। ਤੋ ਅੱਜ ਦੇ ਕੀਰਤਨ ਦੇ ਵਿੱਚੋਂ ਜੋ ਸਿੱਖਿਆ, ਜੋ ਗੁਰਮਤ ਸਾਨੂੰ ਪ੍ਰਾਪਤ ਹੋ ਰਹੀ ਹੈ, ਉਹ ਸਾਨੂੰ ਇਹ ਅਵੇਕਨਿੰਗ ਦੇ ਰਹੀ ਹੈ, ਇਹ ਜਾਗ ਲਿਆ ਰਹੀ ਹੈ ਸਾਡੇ ਅੰਦਰ, ਸਾਨੂੰ ਜਗਾ ਰਹੀ ਹੈ ਕਿ ਅਗਰ ਇਹਨਾਂ ਹੀ ਘਰਾਂ ਨੂੰ ਆਪਣਾ ਘਰ ਬਣਾ ਕੇ ਬੈਠੇ ਹੋ ਤੇ ਇਹ ਤੇ ਰਾਹ ਦੇ ਵਿੱਚ ਹੀ ਜਿਸ ਤਰ੍ਹਾਂ ਕੋਈ ਰੁਕ ਗਿਆ ਹੋਵੇ ਉਹ ਹਾਲ ਹੈ, ਇਹ ਮੰਜ਼ਿਲ ਨਹੀਂ ਹੈ, ਇਹਦੇ ਰਸਤੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਚੰਦ ਇੱਕ ਦਿਨਾਂ ਦਾ। ਨਾਨਕ ਦੁਨੀਆਂ ਚਾਰ ਦਿਹਾੜੇ, ਬਸ ਇਤਨਾ ਕੀ ਹੈ ਇਸਦਾ ਅਸਥਾਨ, ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਈ। ਇਹਨਾਂ ਚਾਰ ਕੁ ਦਿਨਾਂ ਦੇ ਵਾਸਤੇ ਜਿਤਨੇ ਜ਼ਿਆਦਾ ਸੁੱਖ ਢੂੰਡੋਗੇ ਉਤਨੇ ਜ਼ਿਆਦਾ ਦੁਖੀ ਹੋਵੋਗੇ, ਉਤਨੇ ਜ਼ਿਆਦਾ ਪਰੇਸ਼ਾਨ ਹੋਵੋਗੇ। ਤੋ ਇੱਕ ਦਫਾ ਆਓ ਇਸ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਨਾਲ, ਕਿ ਅਸਾਂ ਕੋਈ ਆਪਣਾ ਨਿੱਜ ਘਰ ਹਾਲੇ ਹੋਰ ਹੈ ਜੋ ਲੱਭਣਾ ਹੈ, ਜਿੱਥੇ ਜਾ ਕੇ ਇਹ ਸਾਡੀ ਰੂਹ ਨੇ ਨਿਵਾਸ ਕਰਨਾ ਹੈ, ਇਸ ਵਿਚਾਰ ਨੂੰ ਨਾਲ ਲੈ ਕੇ ਜਾਣਾ। ਪ੍ਰੇਮ ਨਾਲ ਇੱਕ ਦਫਾ ਇਸ ਪੰਕਤੀ ਨੂੰ ਰੋਜ਼ ਫਿਰ ਅੱਗੇ ਚੱਲਦੇ ਹਾਂ।

ਹੁਣ ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ ਹੈ, ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ, ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ, ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠ ਤੇ ਹੋ ਨਹੀਂ ਸਕਦਾ, ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਸ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ, ਉਹ ਦੋ ਕਾਰਨ ਆਪ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ, ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮਰਨਾ ਜਦੋਂ ਭੁੱਲ ਜਾਏ, ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ, ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ ਮਰਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਛ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ ਕਿ ਇਨਸਾਨ ਇੱਥੇ ਨਾਲੋਂ ਜ਼ਿਆਦਾ ਫਿਕਰਮੰਦ ਤੈਨੂੰ ਅਗਾਂਹ ਲਈ ਹੋਣਾ ਚਾਹੀਦਾ, ਉੱਥੇ ਕੀ ਕਰੇਗਾ, ਉੱਥੇ ਫਿਰ ਤੂੰ ਕੀ ਕਰ ਸਕੇਗਾ? ਇਹ ਦੋ ਰੀਜ਼ਨਸ ਹਨ ਜਿਨ੍ਹਾਂ ਦੇ ਕਰਕੇ ਜੋ ਸਾਡੀ ਅਵੇਅਰਨੈਸ ਦੇ ਵਿੱਚ ਨਾ ਹੋਣ ਕਰਕੇ, ਸਾਡੇ ਧਿਆਨ ਦੇ ਵਿੱਚ ਨਾ ਹੋਣ ਕਰਕੇ ਅਸੀਂ ਇੱਥੇ ਦੇ ਡੇਰੇ ਦੇ ਵਿੱਚ ਹੀ ਮਸਤ ਹੋ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਆਪਣਾ ਨਿੱਜ ਘਰ ਪ੍ਰਾਪਤ ਕਰਨ ਤੋਂ ਅਸੀਂ ਮਹਿਰੂਮ ਰਹਿ ਜਾਂਦੇ ਹਾਂ। ਆਓ ਹੁਣ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਜੀ ਦੀ ਬਾਣੀ ਦੀਆਂ ਪੰਕਤੀਆਂ ਸੁਣੋ, ਕਿਉਂਕਿ ਮੈਂ ਅਰਜ਼ ਕੀਤੀ ਸੀ ਕਿ ਹਰ ਗੱਲ ਜੋ ਹੈ ਉਹ ਗੁਰੂ ਬਾਬਾ ਜੀ ਦਾ ਸੁਨੇਹਾ ਹੀ ਆਪ ਜੀ ਨੂੰ ਪਹੁੰਚਾਉਣਾ ਹੈ। ਤੋ ਗੁਰੂ ਮਹਾਰਾਜ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੀ ਜੋ ਕਮੀ ਹੈ ਉਸ ਨੂੰ ਦੇਖਦੇ ਹਨ ਕਿ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਹ ਅਵੇਅਰਨੈਸ ਨਹੀਂ ਕਿ ਅਸਾਂ ਮਰਨਾ ਵੀ ਹੈ। ਤੇ ਜਿਨ੍ਹਾਂ ਨੂੰ ਉਹ ਯਾਦ ਹੈ ਉਹ ਬਾਣੀ ਚ ਆਖਦੇ ਹਨ, ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਾਂ ਨਜ਼ਾਰਾ, ਕਹਿੰਦੇ ਮਰਨ ਦਾ ਜਿਹੜਾ ਭੈ ਹੈ ਇਹ ਜਿਹੜੇ ਜਾਗਰੂਕ ਹਨ ਅਵੇਕਨਡ ਹਨ ਉਹਨਾਂ ਨੂੰ ਹੈ। ਉਹ ਕਹਿੰਦੇ ਇਸ ਚਿੰਤਾ ਨੇ ਤੇ ਤਨ ਜਾਲ ਕੇ ਰੱਖ ਦਿੱਤਾ ਹੈ, ਸਾੜ ਕੇ ਰੱਖ ਦਿੱਤਾ ਹੈ, ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਿ ਅਗਾਂਹ ਕੀ ਬਣੇਗਾ ਮੇਰਾ ਜਾ ਕੇ, ਕਿਆ ਜਾਣਾ ਕਿਆ ਹੋਏਗਾ ਰਿਮਾਈ। ਗੁਰੂ ਮਹਾਰਾਜ ਜੀ ਅਨੇਕਾਂ ਵਚਨ ਕਹਿੰਦੇ ਹਨ। ਤੋ ਗੁਰੂ ਮਹਾਰਾਜ ਇਹ ਆਖਦੇ ਹਨ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੇ ਵਿੱਚ ਜੋ ਕਰੈਕਸ਼ਨ ਲਿਆਉਣ ਵਾਲੀਆਂ ਹਨ ਉਹਨਾਂ ਨੂੰ ਜਦੋਂ ਦੇਖਦੇ ਹਨ ਤੇ ਕਹਿੰਦੇ ਹਨ

ਅਸੀਂ ਸਭ ਰੋਗੀ ਹਾਂ। ਤ੍ਰਿਸ਼ਨਾ ਦਾ, ਡਿਜ਼ਾਇਰ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲਡ, ਅਫਕੋਰਸ ਦੈਨ ਯੂ ਵਿਲ ਬੀ ਸੈਟਲਡ, ਬਟ ਇਨ ਦਾ ਗ੍ਰੇਵ ਹੋਰ ਸੈਟਲ ਕਿੱਥੇ ਹੋਣਾ। ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹੇ, ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਉਦੋਂ ਜਾ ਕੇ ਧਰਮ ਦੀ ਆਸ ਕਰਦੇ ਕਿ ਮੈਂ ਉਦੋਂ ਕਮਾ ਲਾਂਗਾ, ਪਹਿਲਾਂ ਮੈਂ ਸੈਟਲ ਹੋ ਜਾਵਾਂ। ਕਹਿੰਦੇ ਸੈਟਲ ਹੋ ਕੇ ਵੀ ਤੁਸੀਂ ਕਦੇ ਸੈਟਲ ਨਹੀਂ ਹੋ ਸਕਦੇ, ਕਿਉਂਕਿ ਇਹ ਡੇਰਾ ਹੀ ਨਹੀਂ ਹੈ, ਤਿੱਥੇ ਸੈਟਲ ਕਿਵੇਂ ਹੋ ਸਕਦੇ ਹੋ। ਇਹ ਤੇ ਰਾਹ ਹੈ, ਰਾਹ ਚ ਕਿਵੇਂ ਸੈਟਲ ਹੋ ਸਕਦੇ ਹੋ। ਸੋ ਡੋਂਟ ਬੀ ਟੂ ਮਚ ਬਾਦਰਡ ਅਬਾਊਟ ਸੈਟਲਿੰਗ, ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਸੈਟਲ ਹੀ ਸਮਝੋ ਅਤੇ ਆਪਣਾ ਅਗਾਂਹ ਦਾ ਜੋ ਸਫ਼ਰ ਹੈ ਉਸਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। ਗੁਰੂ ਮਹਾਰਾਜ ਆਖਦੇ ਨੇ ਉਹ ਇਹ ਤਾਂ ਹੋਇਆ ਹੈ ਕਿ ਅਸੀਂ ਇੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਕਿਉਂਕਿ ਸਾਨੂੰ ਮਰਨਾ ਭੁੱਲ ਗਿਆ ਕਿ ਇੱਥੇ ਤੇ ਸੈਟਲ ਹੋਇਆ ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ, ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਕਾਲ ਸਰੀਰ। ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ, ਇਹ ਡੇਰਾ ਨਹੀਂ ਹੈ, ਤੁਸੀਂ ਪਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਫਿਰ ਆਖਦੇ ਹਨ ਝੂਠੇ

ਰਿਹਾ ਕਹਿੰਦੇ ਆਪਣੇ ਮਹੱਲਾ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ। ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਖੇੜਿਆ

ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ 1 ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਵੀ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਹ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ ਤੂੰ ਪੈ ਸਕਦਾ ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ ਤੈਨੂੰ ਫੇਰਾ ਨਾ ਪਵੇ ਨੰਬਰ 1 ਪੁਆਇੰਟ ਦੂਸਰਾ ਇਹ ਐਸਾ ਤਾਂ ਹੋਇਆ ਹੈ ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ ਤੀਸਰੀ ਗੱਲ ਕਿ ਸਾਨੂੰ ਇਹ ਗਿਆਨ ਇਹ ਸੋਝੀ ਇਹ ਵਿਚਾਰ ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਹੈ ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਹੁਣ ਸਮਾਂ ਸਮਾਪਤ ਹੈ ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਫਿਰ ਇੱਥੇ ਇਹਦਾ ਡੇਰੇ ਦੀ ਕੀ ਕਰੀਏ ਆਫਟਰ ਆਲ ਰਹਿਣਾ ਤੇ ਹੈ ਹੀ ਹੈ ਦਿਨ ਤੇ ਗੁਜ਼ਾਰਨੇ ਹੀ ਹਨ ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ ਪ੍ਰਾਹੁਣਿਆਂ ਦੀ ਤਰ੍ਹਾਂ ਉਹ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ ਕਹਿੰਦੇ ਹਨ

ਮਹਿਮਾਨ ਕਹਿੰਦੇ ਆਪਣੇ ਇਸ ਦੁਨੀਆ ਇਸ ਜ਼ਿੰਦਗੀ ਦੇ ਜੀਵਨ ਦੇ ਰਸਤੇ ਉੱਤੇ ਪਰਮਾਤਮਾ ਦੇ ਵੱਲ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਸ ਵਾਟ ਦੇ ਉੱਤੇ ਆਪਣੇ ਲਈ ਬਹੁਤੇ ਝਮੇਲੇ ਨਾ ਖੜੇ ਕਰੋ, ਬਹੁਤੀਆਂ ਕੰਪਲੀਕੇਸ਼ਨਸ ਨਾ ਪੈਦਾ ਕਰੋ, ਬਹੁਤੇ ਮਾਮਲੇ ਨਾ ਖੜੇ ਕਰੋ, ਬਹੁਤਾ ਆਪਣੇ ਆਪ ਨੂੰ ਉਲਝਾਓ ਨਾ। ਜੀਵਨ ਨੂੰ ਸਿੱਧਾ ਸਾਦਾ ਸਾਫ ਸੁਥਰਾ ਸਿੰਪਲ ਰੱਖੋ ਅਤੇ ਆਪਣੇ ਆਪ ਨੂੰ ਮਹਿਮਾਨ ਜਾਣੋ। ਇੱਥੇ ਤੁਹਾਡਾ ਡੇਰਾ ਬਿਲਕੁਲ ਨਹੀਂ ਹੈ, ਡੇਰਾ ਕਿਤੇ ਹੋਰ ਹੈ। ਜੇ ਇੱਥੇ ਆਪਣਾ ਡੇਰਾ ਬਣਾ ਕੇ ਬੈਠ ਗਏ, ਰਾਹ ਚ ਹੀ ਰੁਕ ਗਏ, ਤੇ ਰਾਹ ਚ ਰੁਕਿਆਂ ਦੇ ਨਾਲ ਫਿਰ ਕੀ ਹੁੰਦਾ ਹੈ ਉਹ ਮੈਂ ਕੱਲ ਨੂੰ ਆਪ ਨੂੰ ਸੁਣਾਵਾਂਗਾ। ਫੁੱਲ ਚੁੱਕ ਦਿਖੇਵਾਂ, ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਕਰੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਅੰਦਰ ਰਹਿ ਰਹੇ ਬੜੇ ਪਤਵੰਤੇ ਕਵੀ ਜਿਨ੍ਹਾਂ ਨੇ ਸਾਹਿਬ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨਾਂ ਅੰਦਰ ਬਿਣੇ ਕੀਤੀ। ਸਤਿਗੁਰੂ ਜਿੰਨੀਆਂ ਗੱਲਾਂ ਆਪ ਜੀ ਨੇ ਕਹੇ ਹਨ, ਜਿਤਨੇ ਬਚਨ ਮਹਾਰਾਜ ਜੀ, ਉਹ ਸਭ ਸੱਚ ਹੋਏ ਨੇ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਸਮੇਂ ਨੂੰ ਜਾਣਨ ਹਾਰ ਹੋ, ਸਮੇਂ ਦੀ ਠੀਕ ਸਮੇਂ ਅਨੁਸਾਰ ਪਹਿਚਾਣ ਕਰਨ ਵਾਲੇ ਸਤਿਗੁਰੂ ਜੀ, ਆਪ ਜੀ ਨੇ ਕਈ ਦਫਾ ਕਿਹਾ ਬਈ ਪੰਥ ਤੇ ਬੜਾ ਬਿਖੜਾ ਸਮਾਂ ਆਉਣਾ, ਪੰਥ ਤੇ ਬੜਾ ਬਿਖੜਾ ਸਮਾਂ ਆਉਣਾ। ਪਰ ਪੰਥ ਦੀ ਅਗਵਾਈ ਕਰਨ ਵਾਲਾ ਸਾਹਿਬ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੋਂ ਬਗੈਰ ਕੌਣ ਹੈ? ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਵੀ ਨੇ ਹੱਥ ਜੋੜ ਜੋੜ ਕੇ ਬੇਨਤੀ ਕੀਤੀ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੰਥ ਕੀ ਰੱਖੋ ਤਾਂ ਕਿ ਗ੍ਰੰਥ ਦੀ ਮਾਨਤਾ ਰਹਿ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨੂੰ ਅਜੇ ਗੁਰਤਾ ਗੱਦੀ ਨਹੀਂ ਸੀ ਬਖਸ਼ੀ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਚਰਨਾਂ 'ਚ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪੰਥ ਦੀ ਇੱਜ਼ਤ ਪੱਤ ਆਬਰੂ ਆਪ ਜੀ ਨੇ ਬਚਾਈ ਹੈ, ਤੇ ਪੰਥ ਨੂੰ ਕੁਝ ਐਸੇ ਨਿਯਮ ਦਿਓ ਜਿਸ ਦੇ ਨਾਲ ਇਹਨਾਂ ਦੀ ਸਾਰੀ ਰਹਿੰਦੀ ਦੁਨੀਆਂ ਤੱਕ ਇਹਨਾਂ ਦੀ ਰਹੀ ਜਾਵੇ। ਤੇ ਸਾਹਿਬ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਇੱਕ ਵਚਨ ਕਿਹਾ ਸੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬੈਠੇ ਹਾਂ ਕਿ ਪੰਥ ਜਿੰਨਾ ਚਿਰ ਸ਼ਬਦ ਤੇ ਲੜ ਲੱਗਾ ਰਹੇਗਾ, ਅਕਾਲ ਪੁਰਖ ਦੀ ਪੂਜਾ ਵਿੱਚ ਲੱਗਾ ਰਹੇਗਾ, ਉਹਨਾਂ ਚਿਰ ਇਹ ਕੁਰਾਹੇ ਨਹੀਂ ਪੈ ਸਕਦਾ ਜਿਹਨੇ ਅਕਾਲ ਪੁਰਖ ਦੀ ਜਦੋਂ ਇਸਨੇ ਪੂਜਾ ਛੱਡ ਦਿੱਤੀ ਨਾ, ਇਹ ਭਟਕ ਜਾਏਗਾ, ਕੁਰਾਹੇ ਪੈ ਜਾਏਗਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਉਹ ਗੱਲਾਂ ਅਤੇ ਬਚਨ ਜਿਹੜੇ ਹਨ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਭਾਈ ਪ੍ਰਹਿਲਾਦ ਤੇ ਭਾਈ ਨੰਦ ਲਾਲ ਜੀ ਦੀ ਸਮਸਤ ਪੇਸ਼ ਕੀਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਦਾ ਵਾਤਾਵਰਣ ਜੋ ਰਹਿਤਨਾਮੇ ਅੰਦਰ ਲਿਖਿਆ ਗਰੀਬ ਨਿਵਾਜ ਵਰਣਨ ਕਰਦੇ ਨੇ।

ਭਾਈ ਪ੍ਰਹਿਲਾਦ ਸਿੰਘ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਸਤ ਆਪਣੇ ਸਨਮੁਖ ਬਿਠਾਇਆ ਤੇ ਜਦੋਂ ਵਚਨ ਕੀਤੇ ਨਾ ਅਕਾਲ ਪੁਰਖ ਦੀ ਓਟ ਮੰਨਣੀ, ਪੂਜਾ ਅਕਾਲ ਪੁਰਖ ਦੀ ਕਰਨੀ, ਇਹ ਖਾਲਸੇ ਦਾ ਪਹਿਲਾ ਨਿਯਮ ਹੈ। ਅਬਚਲ ਨਗਰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਕੁਝ ਵਚਨ ਭਰੀ ਹੋਈ ਸੰਗਤ ਅੰਦਰ ਕੀਤੇ ਤੇ ਭਾਈ ਨੰਦ ਲਾਲ ਜੀ ਖੜੇ ਹੋ ਗਏ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਸਤ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਮਹਾਰਾਜ ਤੁਸੀਂ ਜੇ ਕਿਹਾ ਵੀ ਮੇਰੇ ਦਰਸ਼ਨ ਕਰੋ, ਮੇਰੇ ਦਰਸ਼ਨ ਕਰੋ, ਖਾਲਸੇ ਵਿੱਚ ਮੇਰੇ ਦਰਸ਼ਨ ਹੋਣਗੇ, ਮੇਰੇ ਦਰਸ਼ਨ ਕਰੋ, ਮਹਾਰਾਜ ਤੁਹਾਡੇ ਦਰਸ਼ਨ ਤੇ ਸਮਸਤ ਰੂਪ ਦੇ ਅੰਦਰ ਕਰ ਰਹੇ ਹਾਂ, ਪਰ ਤੱਕ ਹਾਜ਼ਰਾ ਹਜ਼ੂਰ ਫਿਰ ਤੁਸੀਂ ਵਾਰ ਵਾਰ ਮੇਰੇ ਦਰਸ਼ਨ ਕਿਉਂ ਕਹਿੰਦੇ ਹੋ, ਕਰੋ, ਇਸ ਦਾ ਕੋਈ ਭੇਦ ਹੈ? ਤੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਨੰਦ ਲਾਲ, ਇਸ ਦੇ ਅੰਦਰ ਬੜਾ ਅੰਤਰ ਹੈ, ਕਿਉਂਕਿ ਮੇਰਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਇਹ ਮੇਰਾ ਦਰਸ਼ਨ ਵਾਸਤਵ ਰੂਪ ਅੰਦਰ ਨਹੀਂ, ਅਸਲੀ ਰੂਪ ਨਹੀਂ ਹੈ ਮੇਰਾ। ਤੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ

ਪਹਿਲਾ ਰੂਪ ਸਾਡਾ ਇਹ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ, ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੈ। ਇਹ ਜਿਵੇਂ ਸਾਰੀ ਬਨਸਪਤੀ ਦੇ ਅੰਦਰ ਅੱਗ ਹੈ ਨਾ, ਕਿਸੇ ਵੀ ਦਰਖਤ ਨੂੰ ਛਾਂਕ ਕੇ ਵੇਖ ਲਓ, ਭਾਵੇਂ ਉਹ ਅੰਬ ਦਾ ਹੋਵੇ, ਭਾਵੇਂ ਕਿੱਕਰ ਦਾ ਹੋਵੇ, ਭਾਵੇਂ ਦਰਖਤ ਨਿੰਮ ਦਾ ਹੈ, ਭਾਵੇਂ ਟਾਹਲੀ ਦਾ ਹੈ, ਅੱਗ ਸਾਰਿਆਂ ਦੇ ਅੰਦਰ ਹੈ, ਝੱਟ ਹੀ ਸਾਰਿਆਂ ਨੂੰ ਅੱਗ ਫੜ ਲੈਗੀ, ਕਿਉਂਕਿ ਬਨਸਪਤੀ ਦੇ ਅੰਦਰ ਅੱਗ ਹੈ। ਤੇ ਸਾਰੇ ਦੁੱਧਾਂ ਨੂੰ ਇਕੱਠਿਆਂ ਕਰ ਲਓ, ਭਾਵੇਂ ਉਹ ਘਾਹ ਦਾ ਦੁੱਧ ਹੋਵੇ ਤੇ ਭਾਵੇਂ ਮੱਝ ਦਾ ਹੋਵੇ, ਗਾਂ ਦਾ ਹੋਵੇ, ਬੱਕਰੀ ਦਾ ਹੋਵੇ, ਕਿਸੇ ਦਾ ਵੀ ਦੁੱਧ ਹੋਵੇ, ਉਸ ਦੇ ਅੰਦਰ ਘਿਓ ਹੈ। ਜਿਵੇਂ ਦੁੱਧ ਅੰਦਰ ਘਿਓ ਤੇ ਬਨਸਪਤੀ ਦੇ ਅੰਦਰ ਅੱਗ ਹੈ। ਘੱਟ ਘੱਟ ਵਿਆਪ ਰਿਹਾ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੇ ਜ਼ਰੇ ਅੰਦਰ ਜਿਹੜਾ ਵਸਦਾ ਪਿਆ, ਇੱਕ ਰੂਪ ਸਾਡਾ ਉਹ ਹੈ ਜਿਵੇਂ ਜਲ ਕਿਸੇ ਘੜੇ ਦੇ ਅੰਦਰ ਪਾਇਆ ਹੋਵੇ ਤੇ ਜਲ ਜਲ ਦਾ ਰੂਪ ਹੈ, ਜਲ ਦੇ ਅੰਦਰ ਵੀ ਪਰਮਾਤਮਾ ਵਸ ਰਿਹਾ ਹੈ। ਪਹਿਲਾ ਰੂਪ ਸਾਡਾ ਤਿੰਨਾਂ ਗੁਣਾਂ ਤੋਂ ਪਰੇ ਹੈ, ਕੋਈ ਉਸ ਗੁਣ ਨੂੰ ਜਾਣ ਨਹੀਂ ਸਕਦਾ, ਕੋਈ ਉਸ ਨੂੰ ਵੇਖ ਨਹੀਂ ਸਕਦਾ। ਵੇਖਣ ਅੰਦਰ ਤੇ ਬੜਾ ਕੁਝ ਨਜ਼ਰ ਆ ਰਿਹਾ ਹੈ, ਪਰ ਅਨੁਭਵ ਦੀ ਅੱਖ ਨਾਲ ਕੋਈ ਨਹੀਂ ਵੇਖ ਸਕਦਾ। ਇਸ ਕਰਕੇ ਇਸ ਗੁਣ ਦੀ ਪਹਿਚਾਣ ਹੋਣੀ ਮੁਸ਼ਕਲ ਹੈ, ਕਿਉਂਕਿ ਇਸ ਦੇ ਵਿੱਚ ਕੋਈ ਰੂਪ ਨਹੀਂ। ਇਹ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਗੇ। ਇਹ ਲੰਬਾ ਚੱਲ, ਇਸ ਰੂਪ ਨੂੰ ਅੱਖਾਂ ਨਾਲ ਵੇਖ ਸਕਦੇ ਹੋ, ਅਨੁਭਵ ਨਹੀਂ ਕਰ ਸਕਦੇ।

ਦੂਜਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਤਨੇ ਅੱਖਰ ਆਏ ਨੇ ਨਾ, ਜਿੰਨੀਆਂ ਲਗਾਂ ਮਾਤਰਾਂ ਲਿਖੀਆਂ ਗਈਆਂ ਨੇ, ਇਹ ਮੇਰੇ ਅੰਗ ਨੇ। ਭਾਈ ਨੰਦ ਲਾਲ ਜੀ, ਦੂਜਾ ਰੂਪ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਜਿਹੜਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਸਮਾਇਆ ਹੈ। ਲਬਾ ਲਬ ਭਰਿਆ ਹੋਇਆ, ਹਰੇਕ ਖਜ਼ਾਨਾ ਇਸ ਦੇ ਅੰਦਰ ਹੈ। ਇਸ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਮੰਨਣਾ, ਬੜੇ ਅਦਬ ਦੇ ਨਾਲ ਇਸ ਨੂੰ ਪੜ੍ਹਨਾ, ਬੜੀ ਸੁਚਮਤਾ ਤੇ ਪਵਿੱਤਰਤਾ ਰੱਖ ਕੇ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਜਾਣਨਾ, ਜਿਵੇਂ ਸਾਡੇ ਤੋਂ ਤੁਸੀਂ ਭੈ ਖਾਂਦੇ ਹੋ ਨਾ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਭੈ ਖਾਣਾ ਸਿੱਖੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਾਹਰ ਗੁਰੂ, ਜਿੰਨੇ ਇਸ ਦੇ ਅੰਗ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਸਾਡੇ ਅੰਗ ਸਮਝੋ।

ਜਿੰਨੇ ਅੱਖਰ ਨੇ ਇਹ ਮੇਰੇ ਰੋਮ ਹਨ। ਸਰੀਰ ਦੇ ਜਿਤਨੇ ਰੋਮ ਨੇ ਨਾ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਅੱਖਰ ਇਹ ਮੇਰੇ ਰੋਮ ਨੇ, ਤੇ ਜੇ ਇੱਕ ਵੀ ਅੱਖਰ ਉਰਾਂ ਭਰਾਂ ਹੋ ਜਾਏ, ਸਮਝੋ ਮੇਰਾ ਰੋਮ ਟੁੱਟ ਜਾਏਗਾ, ਸਮਝੋ ਰੋਮਾਂ ਦੀ ਬੇਅਦਬੀ ਹੋ ਜਾਏਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਨ ਲੱਗੇ, ਅਸੀਂ ਵਿਚਾਰ ਨਹੀਂ ਕਰਦੇ ਕਿਤਨੀਆਂ ਲਗਾ ਮਾਤਰਾ ਅੱਗੇ ਪਿੱਛੇ ਹੋ ਜਾਂਦੀਆਂ ਨੇ, ਕਿੰਨੀ ਨਰਾਦਰੀ ਹੁੰਦੀ, ਕੋਈ ਪਵਿੱਤਰਤਾ ਨਹੀਂ। ਮੈਲੇ ਹੱਥ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਲਾ ਦਿੰਦੇ ਹਾਂ, ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਿਹਰੇ ਨੂੰ ਸਾਡਾ ਮੈਲਾ ਹੱਥ ਲਾ ਦਿੰਦਾ। ਇਸ ਕਰਕੇ ਬੜੀ ਪਵਿੱਤਰਤਾ ਦੇ ਨਾਲ ਗੁਰੂ ਕੇ ਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਗੁਰੂ ਮੰਨੋਗੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਇਸੇ ਵਿੱਚੋਂ ਹੋਣਗੇ, 10 ਪਾਤਸ਼ਾਹੀਆਂ ਦੇ ਦਰਸ਼ਨ ਹੋਣਗੇ। ਭਾਈ ਨੰਦ ਲਾਲ, ਜਿੰਨੀਆਂ ਲਗਾ ਮਾਤਰਾ ਤੇ ਅੱਖਰ ਨੇ ਇਹ ਮੇਰੇ ਰੋਮ ਨੇ, ਬੜੇ ਪਵਿੱਤਰ ਹਿਰਦੇ ਨਾਲ ਪੜ੍ਹਨੇ, ਬੜੀ ਸੋਚ ਵਿਚਾਰ ਕਰਕੇ ਪੜ੍ਹਨੇ, ਕਿਤੇ ਅੰਗਾਂ ਦੀ ਬੇਅਦਬੀ ਨਾ ਹੋ ਜਾਏ, ਕਿਤੇ ਰੋਮ ਜਿਹੜੇ ਹਨ ਟੁੱਟ ਨਾ ਜਾਣ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ। ਇਸ ਕਰਕੇ ਬੜੇ ਅਦਬ ਨਾਲ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਪੜ੍ਹੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਹਾਜ਼ਰਾ ਗੁਰੂ ਮੰਨੇ। ਅਗਲੇ ਵਚਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੇ।

ਜਿਸ ਨੂੰ ਸਾਡੇ ਦਰਸ਼ਨ ਕਰਨੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਿੰਨ ਪਰਿਕਰਮਾ ਕਰੇ, ਤਿੰਨ ਪ੍ਰਦਰਸ਼ਨਾ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਮੱਥਾ ਟੇਕ ਕੇ ਬੜੇ ਪਵਿੱਤਰ ਹਿਰਦੇ ਦੇ ਨਾਲ, ਵੈਰਾਗਮਈ ਹਿਰਦੇ ਦੇ ਨਾਲ, ਪਵਿੱਤਰ ਹੱਥਾਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਦੇ ਨੂੰ ਪਰਾਂ ਕਰੇ, ਜਿਹੜਾ ਉੱਪਰ ਰੁਮਾਲ ਪਾਇਆ ਹੋਇਆ, ਤੇ ਅੰਦਰੋਂ ਸਾਹਿਬ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਸੁਜਾਨ ਸਿੱਖ ਹੈ

ਸੁਣਨੇ ਹੋਣ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਪੜ੍ਹੇ, ਨਾਲ ਨਾਲ ਵਿਚਾਰ ਕਰੇ ਤੇ ਸਾਡੇ ਨਾਲ ਪ੍ਰਤੱਖ ਤੌਰ ਤੇ ਉਹ ਗੱਲਾਂ ਕਰ ਰਿਹਾ ਹੋਏਗਾ, ਅਸੀਂ ਉਸ ਨੂੰ ਉਸੇ ਸ਼ਬਦ ਦੇ ਵਿੱਚੋਂ ਉਸ ਦੇ ਦਿਮਾਗ ਦੇ ਅੰਦਰ ਉਸ ਸ਼ਬਦ ਦਾ ਜਵਾਬ ਨਾਲ ਨਾਲ ਦੇਈ ਜਾਵਾਂਗੇ। ਜਦੋਂ ਪਿਆਰ ਨਾਲ ਬਾਣੀ ਪੜ੍ਹੀ ਦੀ ਹੈ ਨਾ ਤੇ ਅਰਥ ਆਪਣੇ ਆਪ ਸਮਝ ਆਉਂਦੇ ਜਾਂਦੇ ਨੇ, ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲੋ ਨਾਲ ਉਸ ਨੂੰ ਸਮਝਾਉਂਦਾ ਚਲਾ ਜਾਂਦਾ। ਗਰੀਬ ਨੂੰ ਅੱਜ ਕਹਿੰਦੇ ਜੋ ਮੇਰੇ ਨਾਲ ਬਾਤ ਕਰਨੀ ਚਾਹੇ ਨਾ ਉਹ ਪ੍ਰੇਮ ਨਾਲ ਬਾਣੀ ਪੜ੍ਹੇ ਤੇ ਵਿਚਾਰ ਕਰੇ ਗੁਰੂ ਗ੍ਰੰਥ ਸਾਹਿਬ ਜੀ।

ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਹੁੰ ਪਾ ਦਿੱਤੀ ਹੈ ਗੁਰੂ ਕੇ ਸਿੱਖਾਂ, ਇਹ ਕਿਸੇ ਦੇ ਅੰਗ ਨਾ ਸਮਝ ਲਈ, ਕਿਸੇ ਦੀ ਲਿਖੀ ਹੋਈ ਬਾਣੀ ਨਾ ਸਮਝ ਲਈ, ਮੈਂ ਆਪ ਕਹਿ ਰਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਰੂਪ ਹੈ, ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਦੇ ਵਿੱਚ ਕਿਸੇ ਕਿਸਮ ਦਾ ਭੇਦ ਨਾ ਜਾਣੀ ਵੀ ਕੋਈ ਕਿਤਾਬ ਹੈ ਜਾਂ ਕੋਈ ਇਲਹਾਮ ਹੋਈ ਹੋਈ ਬਾਣੀ ਹੈ ਜਾਂ ਕੋਈ ਮਾਰਗ ਦੱਸਣ ਵਾਲੀ ਬਾਣੀ ਹੈ, ਇਹ ਗੁਰੂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਦਾ ਅਕੀਦਾ, ਸਿੱਖ ਦਾ ਦ੍ਰਿੜ ਕਰਾ ਦਿੱਤਾ। ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨੇਗਾ, ਇਸ ਨੂੰ ਹੀ ਨਮਸਕਾਰ ਕਰੇਗਾ, ਮੱਥਾ ਟੇਕੇਗਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਚਨ ਕੀਤੇ ਤੇ ਕਹਿੰਦੇ

ਕਿੱਡਾ ਵਚਨ ਗਰੀਬ ਨੂੰ ਆ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਭਾਈ ਨੰਦ ਲਾਲ ਜੀ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਦੇ ਰਹੇ ਹਾਂ, ਕਿਉਂਕਿ ਸਾਡਾ ਅੰਤਲਾ ਸਮਾਂ ਨਜ਼ਦੀਕ ਆ ਰਿਹਾ। ਸਿੱਖੋ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕਰ ਰਹੇ ਹਾਂ। ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ, ਕਲਗੀ ਜਗ੍ਹਾ ਸਜਾਈ, ਸ਼ਸਤਰ ਸਜਾਏ, ਸਵਾ ਮਣ ਪੱਕੇ ਦਾ ਕਮਰ ਕਸਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਲਾਇਆ, ਨੀਲੇ ਬਸਤਰ ਤੇ ਕੇਸਰੀ ਦਸਤਾਰ ਸਜਾ ਕੇ ਗਰੀਬ ਨਵਾਜ਼ ਭਰੇ ਦੀਵਾਨ ਅੰਦਰ ਆ ਕੇ ਇਹ ਬਚਨ ਕਹਿ ਰਹੇ ਹਨ, ਅੱਜ ਮੈਂ ਜਿਸ ਦੀ ਸਿਰਜਣਾ ਆਪਣੇ ਹੱਥ ਨਾਲ ਕੀਤੀ ਹੈ, ਜਿਸ ਨੂੰ ਗੁਰਿਆਈ ਬਖਸ਼ ਦਿੱਤੀ ਹੈ, ਕਰੀ ਸਾਜਨਾ ਆਜ ਮੋਹ ਜਿਸ ਕੀ ਆਪਣੇ ਹੱਥ, ਤਿਸ ਕੀ ਸਮਸਰ ਜੋ ਕਰੇ ਜਰ ਜਾਵੇ ਕੁਲ ਸਾਥ। ਇਸ ਦੀ ਜਿਹੜਾ ਬਰਾਬਰੀ ਕਰੇਗਾ, ਜਿਹੜਾ ਇਸ ਦੀ ਬਰਾਬਰੀ ਤੇ ਬਹੇਗਾ, ਉਸ ਦੀਆਂ ਕੁਲਾਂ ਸੜ ਜਾਣਗੀਆਂ, ਕੁਲ ਦੇ ਨਾਲ ਬਰਬਾਦ ਹੋ ਜਾਏਗਾ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਨੇ, ਬਈ ਤਿਸ ਕੀ ਸਮਸਰ ਜੋ ਕਰੇ। ਸਿੱਖੋ, ਇਸ ਦੀ ਸਮਸਰੀ ਨਹੀਂ ਕਰਨੀ, ਬਰਾਬਰੀ ਨਹੀਂ ਕਰਨੀ। ਇਹ ਉੱਚਾ ਗੁਰੂ ਹੈ, ਭਾਰਾ ਗੁਰੂ ਹੈ, ਇਸ ਨੂੰ ਨਮਸਕਾਰ ਕਰਨੀ ਹੈ, ਮੰਨਣਾ ਹੈ, ਮੱਥਾ ਟੇਕਣਾ ਹੈ। ਜਿਹੜਾ ਇਸ ਦੀ ਬਰਾਬਰੀ ਕਰੇਗਾ, ਉਹ ਗੁਰੂ ਨਹੀਂ, ਉਹ ਸਿੱਖ ਨਹੀਂ ਹੋਏਗਾ। ਉਸ ਦੀਆਂ ਕੁਲਾਂ ਗਲ ਜਾਣਗੀਆਂ, ਕੁਲਾਂ ਬਰਬਾਦ ਹੋ ਜਾਣਗੀਆਂ, ਸੜ ਜਾਣਗੀਆਂ। ਸਾਹਿਬ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆ ਗਿਆ, ਅੱਜ ਪੰਚਮੀ ਦਾ ਦਿਨ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਧਰਮ ਦਾ ਪੁਲ ਬੰਨਿਆ ਸੀ, ਅੱਜ ਦੇ ਦਿਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧਰਮ ਦਾ ਪੁਲ ਬੰਨ ਕੇ ਸੱਚਖੰਡ ਪਿਆਨਾ ਕਰ ਗਏ ਸਨ। ਅੱਜ ਸਾਡਾ ਮਨ ਕਰਦਾ ਜੋਤੀ ਜੋਤ ਸਮਾ ਜਾਈਏ। ਰਾਤ ਦਾ ਸਮਾਂ ਤਿੰਨ ਪਹਿਰੇ ਹੋ ਗਏ ਨੇ, ਬਤੀਤ ਗਿਆ, ਸੰਗਤਾਂ ਇਕੱਠ ਦੇ ਵਿੱਚ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਬੜੀ ਉੱਚੀ ਆਵਾਜ਼ ਦੇ ਅੰਦਰ ਇੱਕ ਵਚਨ ਕਿਹਾ,

ਔਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਵਿੱਚੋਂ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਨਟ ਨਾਰਾਇਣ ਮਹਿਲਾ ਚੌਥਾ ਪੜਤਾਲ ਮੇਰੇ ਮਨ ਸੇਵ ਸਫਲ ਹਰ ਕਹਾਲ ਲੇ ਗੁਰ ਭਗਲੇ ਰਵਾਲ ਸਭ ਦਾਲਤ ਭਜ ਦੁਖ ਦਾਲ ਹਰ ਹੋ ਹੋ ਹੋ ਹੋ ਨਦਰ ਨਿਹਾਲ। ਆਓ ਨਟ ਨਾਰਾਇਣ ਰਾਗ ਦੇ ਵਿੱਚ ਰਾਤ ਦੇ ਦੂਜੇ ਪੈਰ ਦਾ ਸੇ ਰਾਗ ਹੈ, 8-9 ਵਜੇ ਦੇ ਕਰੀਬ ਦਾ ਸਰਵਣ ਕਰੋ। ਬਿਲਾਵਲ ਖਾਟ ਦਾ ਰਾਗ ਹੈ, ਪੜਤਾਲ ਦੇ ਵਿੱਚ ਸਰਵਣ ਕਰੋ। ਗੁਰੂ ਮਹਾਰਾਜ ਨੇ ਇਸ ਨੂੰ ਪੜਤਾਲ ਦੇ ਵਿੱਚ ਉਚਾਰਨ ਕੀਤਾ ਹੈ, ਉਸੇ ਰਾਗ ਦੇ ਵਿੱਚ ਉਹਨਾਂ ਹੀ ਗੱਲਾਂ ਵਿੱਚ ਸਰਵਣ ਕਰੋ।

ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸ਼ਬਦ ਬਹੁਤ ਹੀ ਪਰਮੇਸ਼ਰ ਕਾ ਥਾਨ ਆਓ ਰਾਗ ਤਾਂ ਦੁਪਹਿਰ ਦਾ ਹੈ ਅੱਜ ਗੁਰੂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ ਸੋ ਆਓ ਅੱਜ ਦੇ ਦਿਨ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਆਓ ਜਿਨ੍ਹਾਂ ਦਾ ਨਾਮ ਪਹਿਲਾਂ ਪੋਥੀ ਸਾਹਿਬ ਸੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਗਿਆ ਆਓ ਜਪੋ ਸਾਰੇ ਇਸ ਪਾਵਨ

ਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ ਇਸ ਨੂੰ ਕਹਿੰਦੇ ਪੰਜਾਬੀ ਠੇਕਾ ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਇਹ ਹੈ ਰਾਗਾਂ ਦਾ ਕੀਰਤਨ ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਸਾਰੀ ਪਵਿੱਤਰ ਬਾਣੀ ਇਹਨਾਂ ਰਾਗਾਂ ਦੇ ਵਿੱਚ ਹੈ ਆਮ ਤੌਰ ਤੇ ਸਾਡੇ ਸਿੱਖਾਂ ਦਾ ਇਹ ਪੁਰਾਤਨ ਕੀਰਤਨ ਹੈ ਇਹ ਪੁਰਾਤਨ ਕੀਰਤਨ ਜੋ ਅੱਜ ਕੱਲ ਨਵਾਂ ਕੀਰਤਨ ਚੱਲਿਆ ਹੈ ਜਿਹੜਾ ਨਾਲ ਸ਼ਬਦ ਪੜ ਲਏ ਕਹਿਣ ਦਾ ਮਤਲਬ ਇਹ ਸਾਡੇ ਸਿੱਖ ਧਰਮ ਦੀ ਵਿਲੱਖਣਤਾ ਹੈ ਬੜੀ ਵੱਡੀ ਗੱਲ ਹੈ ਇੱਕ ਵਾਰ ਇੱਕ ਬਹੁਤ ਵੱਡੇ ਕਾਨਸਰਟ ਹਾਲ ਚ ਬੈਠੇ ਹੋਏ ਰਵੀ ਸ਼ੰਕਰ ਵਜਾ ਰਹੇ ਸਨ ਅਲਾ ਰੱਖਾ ਸਾਹਿਬ ਨਾਲ ਵਜਾ ਰਹੇ ਸਨ ਇੱਕ ਅੰਗਰੇਜ਼ ਜਿਹੜਾ ਮੇਰੇ ਨਾਲ ਬੈਠਾ ਹੋਇਆ ਕਹਿ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਵਿਚ ਇਹੋ ਜਿਹਾ ਵਾਤਾਵਰਨ ਕਿਉਂਕਿ ਜਦੋਂ ਜਿਹੜੇ ਆਰਟਿਸਟ ਲੋਕ ਹਨ ਇਹ ਰਾਗ ਨੂੰ ਵਜਾਉਂਦੇ ਹਨ ਰਾਗ ਵੀ ਇੱਕ ਭਗਤੀ ਹੈ ਸਭ ਕੁਝ ਹੀ ਬਾਹਰ ਕਰ ਦਿੰਦੇ ਹਨ ਸੁਰ ਕਰ ਦਿੰਦੇ ਹਨ ਜਿੰਨੀਆਂ ਵੀ ਬਸੁਰੀਆਂ ਆਤਮਾਵਾਂ ਹੁੰਦੀਆਂ ਹਨ ਸਾਰੀਆਂ ਸੁਰ ਹੋ ਜਾਂਦੀਆਂ ਉਸ ਅੰਗਰੇਜ਼ ਦੀ ਇਹ ਵਰਡਿੰਗ ਸੀ ਕਿ ਇਹੋ ਜਿਹਾ ਐਟਮੋਸਫੇਅਰ ਹਰਿਮੰਦਰ ਸਾਹਿਬ ਵਿਚ ਚੌਵੀ ਘੰਟੇ ਰਹਿੰਦਾ ਸੀ ਹਰ ਵਕਤ ਕਿਸੇ ਨੇ ਨਵੇਂ ਤੋਂ ਨਵਾਂ ਰਾਗ ਛੇੜਨਾ ਖੈਰ ਉਹ ਰਹਿ ਗਈ ਉਸਤਾਦਾਂ ਤੋਂ ਮਾਰ ਖਾਣ ਦੀ ਗੱਲ ਪਰੇ ਹੁਣ ਤਾਂ ਜਿਹੜਾ ਕੋਈ ਬੜਾ ਹੀ ਸਿੱਧਾ ਸ਼ਬਦ ਪੜੇ ਜੀ ਪੜੇ ਪਰ ਇਹ ਪੁਰਾਤਨ ਕੀਰਤਨ ਹੈ

0: You are listening to SikhNet Radio, broadcasting live Gurbani Kirtan 24 hours a day from around the world.
1: Hey, mere pyare, hey, mere sant jano, kivein usse vaheguru nu paaye, hey, sohagni, mainu vi das, main vi apne pati nu khush rakh sakaan, ਕੋਈ ਐਸਾ ਗੁਣ ਦੱਸ ਤੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਸਹਿਜ ਦਾ ਸਿੰਗਾਰ ਕਰ ਸੱਚਾ ਤੇ ਸੰਤੋਖ ਸੱਚ ਤੇ ਸੰਤੋਖ ਇਹਨਾਂ ਦਾ ਸਿੰਗਾਰ ਕਰਕੇ ਤੇ ਫਿਰ ਬੋਲ ਮਿੱਠਾ ਕਦੀ ਕੌੜਾ ਨਾ ਬੋਲ ਪਤੀ ਤੇਰੇ ਵਸ ਵਿੱਚ ਆਵੇਗਾ ਹਜ਼ੂਰ ਕਹਿੰਦੇ ਨੇ

ਕਿਸੇ ਨੇ ਸਮਝੀ, ਕਿਸੇ ਨੇ ਆਖਿਆ ਇਹ ਗੁਰੂ ਹੋਰ ਉਹ ਗੁਰੂ ਹੋਰ, ਇਸ ਦੀ ਮਰਿਆਦਾ ਕੁਛ ਹੋਰ, ਉਸ ਗੁਰੂ ਦੀ ਮਰਿਆਦਾ ਕੁਛ ਹੋਰ। ਭਾਈ ਗੁਰਦਾਸ ਸਾਹਿਬ ਦੀ ਕਹਿਣਾ ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹੀਓ। ਜੇ ਇਸ ਗਲਤ ਫਹਿਮੀ ਵਿੱਚ ਰਿਹਾ ਤੇ ਜੋ ਘਰ ਵਿੱਚ ਸੁੱਖ ਸਾਧਨ ਹੋਣ ਉਹ ਵੀ ਮੁੱਕ ਜਾਣਗੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਏ। ਰਿਧੀਆਂ ਸਿੱਧੀਆਂ ਉਹਨਾਂ ਦੇ ਘਰਾਂ ਵਿੱਚੋਂ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਆਖਿਆ ਇਹ ਗੁਰੂ ਕੁਝ ਹੋਰ ਉਹ ਗੁਰੂ ਕੋਈ ਹੋਰ।

ਆਪ ਜੀ ਦੀ ਬੜੀ ਅਪਾਰ ਬਖਸ਼ਿਸ਼ ਕੇ ਪਾਈ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਸੰਗਤਾਂ ਨੂੰ ਜਾਗਣ ਦਾ ਬਲ ਬਖਸ਼ਿਆ, ਗੁਰਸਿੱਖੀ ਵਾਲਾ ਜੀਵਨ ਬਖਸ਼ਿਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋ, ਜਿਨ੍ਹਾਂ ਸੰਗਤਾਂ ਚ ਹਾਜ਼ਰੀਆਂ ਭਰਦੇ ਹੋਇਆਂ ਗੁਰੂ ਕੇ ਸਿੱਖਾਂ ਨੇ, ਮਾਈ ਭਾਈ ਬੱਚਿਆਂ ਨੇ ਗੁਰੂ ਕੇ ਸ਼ਬਦ ਨੂੰ ਆਪਣੀ ਕਮਾਈ ਨੂੰ ਸਫਲ ਕਰਦੇ ਹੋਏ ਮਾਇਆ ਅਰਦਾਸ ਕਰਾਈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਹੋ, ਸਾਧ ਸੰਗਤ ਦੀ ਮਾਇਆ ਸਫਲ ਕਰਨੀ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਤੇ ਆਪਣਾ ਮਿਹਰ ਭਰਿਆ ਤਰਨਾ ਸੱਚੇ ਪਾਤਸ਼ਾਹ ਦਾਤਾ ਜੀ ਹੋ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਹੋ, ਜੋ ਆਪ ਜੀ ਨੇ ਬਖਸ਼ਿਸ਼ ਮਿਹਰ ਕੀਤੀ ਹੈ, ਸ਼ਕਤੀ ਬਖਸ਼ੀ ਹੈ। ਸਿੰਘ ਸਾਹਿਬ ਜੀ ਹੋ, ਸਰਦਾਰ ਹਰਭਜਨ ਸਿੰਘ ਦੇ ਜੋਗੀ ਸਾਹਿਬ ਦੀ, ਜੋ ਇਹ ਗੁਰਸਿੱਖੀ ਦਾ ਬੂਟਾ ਲਾਇਆ ਹੈ, ਆਪ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਹੈ। ਦਾਤਾ ਜੀ ਹੋ, ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਤਰਨਾ ਹੈ, ਪੰਥ ਦੇ ਅੰਗ ਸੰਗ ਸਾਹਿਤ ਹੋਣਾ ਹੈ, ਤੇ ਇਸੇ ਤਰ੍ਹਾਂ ਸਿੰਘ ਸਾਹਿਬ ਨੂੰ ਆਪ ਬਲ ਬਖਸ਼ਣਾ, ਨਿਮਰਤਾ, ਗੁਰਸਿੱਖੀ ਵਾਲਾ ਜੀਵਨ ਤੇ ਚੜ੍ਹਦੀਆਂ ਕਲਾ ਚ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦ ਸਾਹਿਬ ਦਾ ਪਾਠ।

ਨਟ ਨਾਰਾਇਣ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨਟ। ਅਸਲ ਵਿੱਚ ਨਟ ਨਾਰਾਇਣ ਰਾਗ ਨਟ ਦੀ ਹੀ ਇੱਕ ਪ੍ਰਕਾਰ ਹੈ।

ਪਰ ਦੋਨੋਂ ਰਾਗ ਭਿੰਨ ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰੂਦੇਵ ਨੇ ਨਟ ਨਾਰਾਇਣ ਦੀ ਵਰਤੋਂ ਕੀਤੀ ਹੈ ਉੱਥੇ ਸਪਸ਼ਟ ਤੌਰ ਤੇ ਨਟ ਨਾਰਾਇਣ ਮਹਿਲਾ ਚੌਥਾ ਪੰਜਵਾਂ ਆਦਿ ਲਿਖਿਆ ਹੈ। ਨਟ ਨਾਰਾਇਣ ਦਾ ਸੁਭਾਵ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵੇ ਹੈ, ਮੁਖ ਬੋਲੇ ਹੈ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ ਬਾਣੀ ਦੇ ਸਾਰ ਵਿੱਚ, ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਰ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗਾਉਣ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ, ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ, ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ।

24,000 ਸੌਸ ਬੰਦੇ ਦਾ ਆਮਦਨ ਮੂਲ ਨਹੀਂ ਵੇ, ਆਮਦਨ ਮੂਲ ਨਹੀਂ ਵੇ, ਉਹ ਜਿਸ ਬੰਦੇ ਨੂੰ ਇਤਨਾ ਗੱਡ

ਚਾਰ ਪਾਪ ਦੋ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈਏ ਜਪ ਮਨ ਸਤਨਾ ਚਾਰ ਪਾਪ ਦੋ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈਏ ਊਠ ਤੋਂ ਬੈਠ ਠੇਂਗਾ ਪਰ ਕਪਤ ਕਮੂੰਡ ਲਿਖ

काम शुरू कर दी। सर्वनंद गोविंद तुम सुनो, सर्वनंद

0: जप मन सतनाम सदा सतनाम जप मन तन एथान
1: तन एथान।

तिस गुर को सद करी नमस्कार, तिस गुर को सद जाओ बलहार। सतगुर

ਸੁਸਤ ਸਿੰਘ ਜੀ ਆਪ ਸਭ ਨੂੰ ਬਹੁਤ ਬਹੁਤ ਨਵਾਂ ਸਾਲ ਜੋ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ।

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ 'ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤਾਂ ਦੋ ਮਾੜੇ ਵੀ ਆਖਦੇ ਹਨ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ ਕੱਲ੍ਹ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ। ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਪਿਆਰ ਕਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇਣ ਦਇਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਕਹਿਣਾ ਪ੍ਰਭ ਤੂੰ ਤੇ ਲੈਣਾ।

ਮੇਰਾ ਤੇ ਤੱਤੀ ਲੋਹ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਹਰ ਬਿਸਤਰੇ

जाइए ऐसे ऐसे गुर को बल बल जाइए।

ਮਦ ਮਦ ਰੁਪਿਆਏ ਹੈ ਸੋਭਤ ਸਜਾਸਨ ਬੈਰਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਮ ਹੋਵੇ ਸਹਿਜ ਸਮਾਏ ਚਾਤਰਕ ਸ਼ਬਦ ਸੁਣ ਅੱਖੀਆਂ ਉਘਰ ਗਈ ਚਾਤਰਕ ਸ਼ਬਦ ਸੁਣ ਅੱਖੀਆਂ ਉਘਰ ਗਈ ਸ਼ਬਦ ਸੋਨ ਸ਼ਬਦ ਸੋਨ

बसे हो मार्ग संग।

ਮੈਂ ਦੱਸਿਆ ਮੈਂ ਦੱਸਿਆ ਮੈਂ ਦੱਸਿਆ।

الضوء بين النار. سبھے آسان پوریاں گر محل

yaşadığı belki hissederiz. Durum herhalde longing present kar dena, longing pesh kar dena, ek pyaas zarurat ek tadap da zikr kar dena. ਰਾਖਦੇ ਹਨ ਮਨ ਲੋਚੇ ਹਰ ਮਿਲਣ ਤੋਂ ਮੇਰਾ ਮਨ ਪਰਮਾਤਮਾ ਨੂੰ ਮਿਲਣਾ ਲੋਚਦਾ ਹੈ ਇਸ ਦੇ ਅੰਦਰ ਬੜੀ ਭਾਰੀ ਲੋਚਾ ਜਦੋਂ ਪਰਮਾਤਮਾ ਨੂੰ ਮਿਲਣ ਦੀ ਜੀਵ ਦੇ ਅੰਦਰ ਭੁੱਖ ਲੋਚ प्यास पैदा हो जाए समझो उसके अंदर बाकी तमाम चीजों ले वैराग हो गया वैराग का अर्थ के बाकी तमाम चीजों के विचों वो डिसइंटरेस्टेड हो गया ही हैज नो मोर इंटरेस्ट इन वर्ल्डली थिंग्स उसके अंदर एक ही प्यास है कि वो उसनू जो बनाउन वाला है सारी सृष्टि नू साजन वाला है जो उसनू पानी दिंदा है ऑक्सीजन दिंदा है धरती दिंदा है अनाज दिंदा है वो कौन है जिसने इसनू बनाया है वो कौन है वो अपने असल ਹਰ ਜੀ ਮਾਤਾ ਹਰ ਜੀ ਪਿਤਾ ਜੋ ਸਪਨਾ ਦਾ ਪਿਤਾ ਮਾਤਾ ਹੈ ਉਸਨੂੰ ਮਿਲਣਾ ਚਾਹੁੰਦਾ ਹੈ ਔਰ ਉਸ ਅਵਸਥਾ ਦੇ ਵਿੱਚ ਮਨ ਦੁਨੀਆਂ ਵੱਲੋਂ ਵੈਰਾਗਵਾਨ ਹੋ ਜਾਂਦਾ ਹੈ ਦੁਨੀਆਂ ਵੱਲੋਂ ਮਨ ਜੋ ਹੈ ਉਹ ਉਦਾਸ ਹੋ ਜਾਂਦਾ ਭਾਵ ਉਸਨੂੰ ਕੋਈ ਹੋਰ ਕਿਸੇ ਚੀਜ਼ ਦੀ ਰੁਚੀ ਨਹੀਂ ਰਹਿ ਜਾਂਦੀ ਉਸਦੀ ਰੁਚੀ ਬਦਲ ਜਾਂਦੀ ਬਾਬਾ ਜੀ ਆਖਦੇ ਹਨ ਇਸ ਅਵਸਥਾ ਤੇ ਜਾ ਕੇ ਜੋ ਜਗਿਆਸੂ ਹੈ ਉਸਦੀ ਰੁਚੀ ਬਦਲ ਗਈ ਹੈ ਉਸ ਦੇ ਮਨ ਦੀ ਅਵਸਥਾ ਇਹ ਹੈ ਕਿ ਮੇਰਾ ਮਨ ਇੱਕੇ ਹੀ ਪ੍ਰਿਆ ਮੰਗ ਹੈ ਮੇਰਾ ਮਨ ਜੋ ਹੈ ਉਹ ਇੱਕ ਉਸ ਪ੍ਰਿਆ ਨੂੰ ਆਪਣੇ ਪਿਆਰੇ ਨੂੰ ਹੀ ਮੰਗਦਾ ਹੈ ਹੋਰ ਕਿਸੇ ਚੀਜ਼ ਦੇ ਨਾਲ ਉਹ ਸੈਟਲ ਨਹੀਂ ਹੁੰਦਾ ਤ੍ਰਿਪਤ ਨਹੀਂ ਹੁੰਦਾ ਮੇਰਾ ਮਨ ਇੱਕੇ ਹੀ ਪ੍ਰਿਆ ਮੰਗੇ ਮਨ ਲੋਚੇ ਹਰ ਮਿਲਣ ਮਨ ਜੋ ਹੈ ਉਹ ਦਿਨ ਰਾਤ ਉਸ ਅਕਾਲ ਪ੍ਰਭੂ ਦੇ ਦੀਦਾਰਾਂ ਲਈ ਉਸ ਦੇ ਮਿਲਣ ਦੇ ਲਈ ਬੇਚੈਨ ਰਹਿੰਦਾ ਹੈ ਅਤੇ ਅੰਦਰ ਇੱਕ ਸਵਾਲ ਪੈਦਾ ਰਹਿੰਦਾ ਹੈ ਕਿਉਂ ਦਰਸ਼ਨ ਪਾਈਆ ਕਿਵੇਂ ਉਸ ਦਾ ਮੈਂ ਦਰਸ਼ਨ ਕਰਾਂ ਕਿਵੇਂ ਮੈਂ ਉਸਨੂੰ ਮਿਲਾਂ ਅਤੇ ਪਿਆਸ ਇਤਨੀ ਗਹਿਰੀ ਹੁੰਦੀ ਹੈ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਇਸ ਦੇ ਵਿੱਚ ਇਹ ਆਖਿਆ ਹੈ ਕਿ ਐ ਮੇਰੇ ਸਾਹਿਬ ਜੇ ਮੈਨੂੰ ਇੱਕ ਬਿੰਦ ਇੱਕ ਪਲ ਇੱਕ ਛਿੰਦੇ ਵਾਸਤੇ ਵੀ ਤੂੰ ਬੁਲਾ ਲਵੇਂ ਮੈਨੂੰ ਮਿਲ ਪਵੇਂ ਮੈਨੂੰ ਮੌਕਾ ਦੇ ਦੇਵੇਂ ਤਾਂ ਮੈਂ ਸਮਝਾਂਗਾ ਮੈਂ ਲੱਖਾਂ ਪਾ ਲੈ ਮੈਂ ਲੱਖ ਵਿੜਪਤੇ ਸਾਹਿਬਾ ਮੈਂ ਸਭ ਕੁਛ ਪਾ ਲਿਆ ਮੈਂ ਲੱਖਾਂ ਕਰੋੜਾਂ ਹਾਸਲ ਕਰ ਲਏ ਜੇ ਮੈਨੂੰ ਇੱਕ ਮੂਮੈਂਟ ਦੇ ਵਾਸਤੇ ਵੀ ਆਪਣਾ ਮਿਲਣ ਦੇ ਦੇਵੇਂ ਆਪਣੇ ਦੀਦਾਰ ਦੇ ਦੇਵੇਂ ਆਪਣੇ ਆਪ ਨੂੰ ਮਿਲਾ ਲਵੇਂ ਕਿਉਂਕਿ ਮੈਂ ਸਭ ਕੁਛ ਕਰਕੇ ਦੇਖ ਲਿਆ ਹੈ
किसी भी चीज तृप्ति नहीं है, फुलफिलमेंट नहीं है, जॉय नहीं है, सब कुछ आर्टिफिशियल है, फेक है, मोमेंटरली है, अते दुख का कारण है। दुनिया का हर सुख जो है वो नाल ही नाल दुख भी दिंदा है। इस करके कहते हैं मैं चारे कुंडा पालिया, मैं हर थां ते भाव, मैं सब कुछ देख लिया है, तुद जेवड़ ना साइया, ऐसाई तेरे वर्गा कोई नहीं है। मेरे अंदर एक ख्वाहिश है, एक प्यास है, एक उमंग है, एक तमन्ना है, एक जाचना है, एक लॉन्गिंग है कि तेरे दर्शन मैनू किवें हो। शब्द का पहला हिस्सा जो है उस दे विच महाराज जी एक जिज्ञासा पेश करते हैं, अते ऐसा जिज्ञासु महापुरखां दे संतां दे पास आके बेनती करता है। उस बेनती नू आओ गाइए, दिलों गाइए,

ਇੱਥੇ ਤੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ ਇੱਕ ਸੈਕਿੰਡ ਦੇ ਵਿੱਚ ਖਿੰਡ ਜਾਂਦਾ ਹੈ। ਜੁੜੇ ਰਹੇ ਕਰੋ ਸ਼ਬਦ ਦੇ ਨਾਲ। ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਤੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਤੇ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਇਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸਿੱਧਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਇਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਨੂੰ ਸੁਬਾਹ ਉੱਠ ਨਹੀਂ ਹੁੰਦਾ, ਮੈਨੂੰ ਆ ਨਹੀਂ ਕਰ ਹੁੰਦਾ, ਮੈਨੂੰ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ, ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਇੰਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜ੍ਹੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਛ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ

ਜਿਹੜਾ ਸੇਵਕ ਮਨ ਵੇਚਣ ਦਾ ਭਾਵ, ਜਦੋਂ ਅਸੀਂ ਕੋਈ ਚੀਜ਼, ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦੇਈਏ, ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ। ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ। ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ, ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ। ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ, ਮਨ ਚਲਾਉਂਦਾ। ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਆ ਕਹਿੰਦਾ। ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ। ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਹੈ, ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤਾਂ ਮੇਰਾ ਮਨ ਲੱਗਦਾ ਨਹੀਂ। ਸੋ ਇਹ ਮਨ ਹੀ ਰੁਕਾਵਟ, ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ, ਗੁੱਸਾ ਚੜ੍ਹਦਾ ਹੈ। ਗੁਰੂ ਮਹਾਰਾਜ ਜੀ ਆਖਦੇ ਨੇ, ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ। ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਫਿਰ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ, ਸਾਡੀ ਅਥਾਰਟੀ ਨਹੀਂ ਰਹਿ ਜਾਂਦੀ। ਮੇਰਾ ਮਨ ਕਹਿੰਦਾ ਹੈ ਸੌਣ ਨੂੰ, ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ, ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ। ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਨੂੰ, ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ, ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ। ਮੈਨੂੰ ਕੋਈ ਗਾਲੀ ਦਿੰਦਾ ਹੈ, ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ, ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ, ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ, ਮਨ ਨਹੀਂ ਹੈ ਪਾਸ। ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ, ਸਮਝੋ ਹਸਤੀ ਹੀ ਦੇ ਦਿੱਤੀ। ਉਸ ਫੇਕ ਹਸਤੀ ਨੂੰ, ਝੂਠੀ ਹਸਤੀ ਨੂੰ, ਜੋ ਸਾਡੀ ਸਭਨਾ ਦੀ ਇੱਕ ਫੋਰਮ ਹੋਈ ਹੋਈ ਹੈ, ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ, ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ। ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ, ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ, ਕਿਸੇ ਨੂੰ ਨਹੀਂ ਇਹ ਦੇ ਸਕਦਾ। ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ। ਮਹਾਰਾਜ ਜੀ ਆਖਦੇ ਹਨ, ਮਨ ਅਰਪਿਓ। ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ, ਕਿਤਨੀ ਆਸਾਨ ਗੱਲ। ਗੁਰੂ ਝਿੜਕ ਸਕਦਾ ਹੈ, ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ, ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ, ਸਾਡੀ ਹੋਮੇ ਅਲਾਓ ਨਹੀਂ ਕਰਦੀ, ਨਹੀਂ ਨਾ ਕਰਦੀ। ਉਹ
ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ। ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆਹ ਪੰਥ ਹੈ, ਅਸੀਂ ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ। ਕਹਿੰਦੇ ਆਹ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਿਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਿਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਿਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਿਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ, ਪਰ ਇੱਥੇ ਗੁਰੂ ਦੀ ਅਥਾਰਿਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ। ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਿਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਗੁਰਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ।
ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਹਨ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ, ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦੇ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ ਹੈ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ, ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ ਅਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ ਅਤੇ ਫਿਰ ਹਰ ਗੁਰੂ ਦੇ ਵਚਨ ਨੂੰ ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ। ਤੁਸੀਂ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕਰ ਸਕਦੇ, ਉਹ ਤੁਹਾਡਾ ਰਾਈਟ ਹੀ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਨਹੀਂ ਹੈ। ਗੁਰੂ ਵੱਲੋਂ ਡਿਸਿਪਲਿਨ ਮਿਲੇਗਾ ਔਰ ਉਸ ਡਿਸਿਪਲਿਨ ਨੂੰ ਤੋੜਨ ਦੀ ਤੁਹਾਨੂੰ ਅਥਾਰਟੀ ਨਹੀਂ। ਆਪਣਾ ਆਪਾ ਮਰ ਗਿਆ ਨਾ, ਆਪਣੀ ਹੋਂਦ ਕੋਈ ਰਹੀ ਨਹੀਂ ਗਈ। ਉਸ ਡਿਸਿਪਲਿਨ ਦੇ ਵਿੱਚ ਚੱਲਦਿਆਂ, ਉਸ ਗੁਰੂ ਦੇ ਵਚਨਾਂ ਦੇ ਆਧਾਰ ਤੇ ਚੱਲਦਿਆਂ ਆਪਣੀ ਫਿਰ ਜ਼ਿੰਦਗੀ ਕੁਛ ਨਹੀਂ ਰਹਿ ਗਈ ਜੋ ਗੁਰੂ ਦੇ ਵਚਨ ਹਨ, ਜੋ ਗੁਰੂ ਦੇ ਫੁਰਮਾਨ ਹਨ, ਜੋ ਗੁਰੂ ਦਾ ਹੁਕਮ ਹੈ, ਉਸ ਨੂੰ ਕਮਾਉਣਾ ਹੈ ਸਿਰਫ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਰਹਿ ਜਾਂਦਾ। ਇਸ ਵੇਲੇ ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ, ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸਿਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ ਉਦੋਂ ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਵਚਨਾਂ ਨੂੰ ਕਮਾਉਂਦਿਆਂ ਹੋਇਆਂ ਉਸਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਹੈ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆਂ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੈਨੂੰ ਮਾਰ ਦੇ। ਉਸ ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਅਤੇ ਮਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼, ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ,
ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਅਤੇ ਆਪਣੀ ਹੋਮੇ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫ਼ਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਵੀ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਤੇ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸ ਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ। ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ, ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈਣ ਦੀ, ਆਪਣੀ ਹਸਤੀ ਨੇ ਕਿਹਾ ਕਿ ਇਹ ਲੋਕਾਚਾਰੀ ਜੋ ਹੈ ਇਹ ਨਿਭਾਣੀ ਹੀ ਪਵੇਗੀ, ਅਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਓਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਅਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ ਹੈ। ਅਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ, ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ ਹਨ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆ ਕੀਆਂ ਵਡਿਆਈਆਂ ਤਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਝ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਤਾਂ ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜ੍ਹੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ ਤਾਂ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ? ਮਹਾਰਾਜ ਜੀ ਨੇ ਤਾਂ ਆਹ ਆਖ ਦਿੱਤਾ ਹੈ ਕਿ ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਗੱਲ ਕਹਿਣ ਨੂੰ ਬਚ ਜਾਂਦੀ ਹੈ ਫਿਰ। ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ ਸੁਥਰੇ ਜਾਂ ਨਾ ਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ ਅਸੀਂ ਤਾਂ ਜ਼ਿੰਦਗੀ ਨਾ ਪਾਕ ਰਹਾਂਗੇ ਔਰ ਨਾ ਪਾਕ ਹੀ ਹਨ। ਜੇ ਉਸਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਤੇ ਬਹੁਤ ਵੱਡਾ ਫੇਰ ਪਏਗਾ, 84 ਲੱਖ ਦੂਰ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਚੁੱਕ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਜ ਜਾਏ, ਕਹਿੰਦੇ ਫਿਰ ਉਹ ਬਾਰ ਬਾਰ ਆਈ ਜਾਏਗਾ, ਗਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ
ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸ ਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤਿਆਂ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਉਹ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ। ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਜੀ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਮੋਮੇ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ। ਆਓ ਉਸਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ। ਮਨ

ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਦਾ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਤਦ ਘਰ ਸਭਾ ਗਏ, ਘਰ ਸਭਾ ਗਏ ਸ਼ਬਦ ਵਾਜੇ ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ

ਦੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇਗਾ।

ਬੁਖਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਿਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸੁਰ ਪੰਚਮ ਅਤੇ ਸੰਵਾਦੀ ਸ਼ੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਅਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਅਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਅਤੇ ਵੇਖਦੇ ਹਾਂ, ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ, ਤਿਲਕ ਜਨੂ ਰਾਖਾ ਪ੍ਰਭੂ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ।

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਂ ਰਾਜ ਮਿਲਖ ਸਿਕਦਾਰੀਆਂ ਧਨ ਜੋ ਬਨ ਬਿਸਥਾ

ਤਾਂ ਅੰਦਰ ਹਰ ਚੈਨਲ ਤੇ ਸਿਰ ਪੱਜ ਗਿਆ ਸੀ। ਤਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋ ਤਰ੍ਹਾਂ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਮਾਦ ਕਹਿਣ ਲੱਗਾ, ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਮੇਰਾ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਦਾ ਸ਼ਬਦ ਪੜ੍ਹਦੇ ਨਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼

Yeah.